ਲੈਬਕ ਨਿੰਗ ਬੇ ਸੇ ਅਨੀਤਾ ਮਿਨਰੇ ਥੋਰਮ ਸੰਦੋਕ ਨਾ ਤਾਂ ਜਰੀ ਬੇ ਸੇ ਆਕਾਸਬਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਦੇਗਨੀ ਹੌਜ਼ੇ ਪੁੰਫਾ ਮਸੇ ਦਾ ਤੋਂਗਾਨ ਤੋਂਗਾਨ ਬੇ ਸੇ ਸਕ ਬੇ ਸੇ ਸਕ ਪੀ ਸਿੰਗ ਦੇਗੀ ਮਤਮੀ ਸੇ ਸਿੰਗ ਲਾਂ ਥੁਕ ਚਰੀ ਮਤਮੀ ਸੇ ਖੁਦੋਲ ਗੀ ਅਹਾਨ ਬਦਾ ਲੋਕ ਚਰੀ ਬੇ ਸੇ ਸਕ ਬਾ ਮਾਈਬਮ ਕੁੰਜਰਾਸ ਇਸੇ ਗੀ ਸੇਰਿੰਗ ਬੇ ਦਿਲੀਪ ਮਯੰਗ ਬਮ ਪਾਮ ਜਬਨੀ ਗੁਲਾਬ ਅਮਤੰਗ ਖੁਦੋਲ ਤਮ ਜਬਾ ਅਸ਼ੁਮ ਨ ਸੇਹੋਰੀ ਤਾਮਿਨ ਸੇ

ਮਖਲ ਮਥਲ ਗੀ ਥੋਰਮ ਕਯਾਨਾ ਲੈ ਚਲੋਇ ਜਦਨ ਸੇਮਜਰੀਬਾ ਆਕਾਸ਼ਬਾਨੀ ਇੰਫਾਲ ਗੀ ਐਫਐਮ ਸੰਗਾਈ ਚੈਨਲ ਨੇ ਹੌਜ਼ੀ ਅਮੁ ਪੁੰਫਮ ਅਸਿਦਾ ਮਨੀਪੁਰੀ ਫਿਲਮ ਸੈ ਸਿੰਘ ਪੁਦਨ ਲਕਚਰੀ ਫਿਲਮ ਸੈ ਖੁਦਨ ਗੀ ਅਹਾਨ ਬੋਇਨਾ ਲੌਬੀਰਸੀ ਵਾਕਸਿੰਗ ਗੀ ਲੇਨ ਫਿਲਮ ਸਿਦੇਗੀ ਸੈਯਮਾ ਸੈਸਗਲੀਬਾ ਸਿੰਘ ਅਰਬਿੰਦ ਸੋਇਬਮ ਅਮਦੇ ਚਿਤ੍ਰਾ ਪੰਗੰਬਮ ਸੈਰਿੰਗਬਾ ਏਕੇਂਦ੍ਰ ਤੇਨ ਸੁਬਾ ਸੈਰਾਂਗਬਾ ਟੋਨੀ ਆਈਬਮ